0: ਰਿਚਾ ਕੋਲ ਗੱਲ ਕਰ
1: ਜੰਗੀਰਾਬਾਦ
0: ਕੋਲ ਤੇ ਕੋ ਮੈਂ ਪ੍ਰੋਗਰਾਮ ਵਿੱਚ ਵੈਲਕਮ ਆ ਕਹਿੰਦਾ
1: ਫਰਮਾਇਸ਼ੀ
0: ਪ੍ਰੋਗਰਾਮ ਹੋ ਸੀ ਵੇ ਕੁਛ ਮੈਂ ਜ਼ਰੂਰ ਪਲੇ ਕਰੇ ਸਾਂ ਉਹਨਾਂ ਕੋ ਮੇਰਾ ਸਲਾਮ ਦੇਵੇ ਸਲਾਮ ਦੇ ਤੇ ਉਹਨਾਂ ਕੋ ਆਕ ਗਰਮੀ ਜ਼ਿਆਦਾ ਹੈ ਤੇ ਗਰਮੀ ਕੋਲ ਆਪਣੇ ਆਪ ਕੋ ਸੈਡ ਤੇ ਰੱਖੋ ਜੀ ਤੇ ਮੇਰੇ ਜੇ ਮੈਂ ਪਸ਼ਤੋ ਵਿੱਚ ਗਾਲੀਆਂ ਕਰਦਾ ਉਹਨਾਂ ਦੀ ਸਮਝ ਆ ਵੈਂਦੀ ਹੈ ਮੈਂ ਕਿ ਜਿਹੜੀ ਗਾਲੀਆਂ ਮੈਂ ਪਸ਼ਤੋ ਵਿੱਚ ਕਰਦਾ ਉਹ ਸਮਝ ਤੇ ਕੋ ਆ ਵੈਂਦੀ ਹੈ ਬਸ ਪ੍ਰੋਗਰਾਮ ਸੁਣਦਾ ਸੁਣ ਬਸ ਸੁਣਦੇ ਪਏ ਤੇ ਮਜ਼ੇ ਚਾਓ ਜੀ ਬੜੀ ਮਿਹਰਬਾਨੀ ਜੀ ਸਰਾਇਕੇ ਵਾਲੀ ਬਿਰਾ ਮੈਂ ਕੋ ਗੈਂਟੀ ਕੀਤੀ ਹੈ ਬਿਲਕੁਲ ਸਰਾਇਕੇ ਵਾਲੀ ਬਿਰਾ ਹੀ ਮੈਂ ਕੋ ਗੈਂਟੀ ਕਰ ਸਕਦੇ ਮੈਂ ਦੇ ਨਾਲ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਸਕਦੇ ਮੈਂ ਕੋ ਸਰਾਇਕੀ ਵੀ ਇਵੇਂ ਬਣੀ ਤਰੁੱਟੀ ਆਉਂਦੀ ਹੈ ਮੈਂ ਗੁਜ਼ਾਰਾ ਕਰੇ ਦਾ ਸਰਾਇਕੀ 'ਚ ਮੈਂ ਹੁਣ ਸਿੱਗੀ ਦਿਮ ਡੇਕਦੇ ਤੇ ਪ੍ਰੋਗਰਾਮ ਦਾ ਮੇਰਾ ਬੀਆ ਕਾਲਰ ਕੌਣ ਹੈ ਅਤੇ ਕਿਤੂ ਕੋਲ ਹੈ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਜੀ ਚੋ ਖਬਰ ਹੈ ਕਹਿ ਜੀ ਉਹਦਾ ਕਮ ਜੀ ਨਾ ਤੋ ਡੇਰ ਸਤੜਾ ਮਾਸੀ ਜੀ ਚੋ ਖਬਰ ਹੈ ਕਵੇ ਜੀ ਉਹਦਾ ਕਮ ਜੀ ਨਾ
2: ਹਾਲ ਸੁਣਾ ਅਮਰ ਦੋਸਤ ਭਾਈ ਅਬਦੁੱਲਾ ਦੀ ਗੱਲ ਕਰਨਾ
0: ਪਿਆ ਅਬਦੁੱਲਾ ਦੀ ਪਸ਼ਤੋ ਹੀ ਚਾਲਾ ਮੈਂ ਕਿ ਪਸ਼ਤੋ ਹੀ ਚਾਲਾ ਪਸ਼ਤੋ ਹੀ ਚੋ ਜੋੜੇ ਗਰਮੀ ਖੁਦ ਕੀ ਬਸ ਮਰ ਤਾਂ ਡੇਰ ਮਸ਼ਹੂਰ ਸਰ ਬੰਦ ਲੂੰ ਚਕਾ ਲਿਆ ਚਵਾ ਚਿਕਮ ਜਾਨ ਸਰ ਖਿਆਲ ਡੇਰ ਕਵਾ ਗਰਮੀ ਖਰਾਬ ਅਵਲ ਕਈ ਬਸ ਮਜਬੂਰੀ ਦਾ ਖੋ ਹਿਫਾਜ਼ਤੀ ਕਵਾ ਕਹਿਣਾ ਚਿਹਰੇ ਸਰ ਬਣੇ ਚਕਾ ਲਿਆ ਚਵਾ ਅਲਮਾਰ ਤਾਂ ਡੇਰ ਜ਼ਰੂਰਤ ਨਹੀਂ ਡੇਰ ਮਸ਼ਹੂਰ ਨੋਰ ਤਾਂ ਚਰੰਗਾ ਚਿਹਰੇ ਬਮੁਸ਼ਤ ਅਨੰਤ ਸਰਾਇਕੀ ਵਾਲ ਸ਼ੇਰ ਬਹੂ ਆਏ ਖਬਰ ਬਣ ਕਿਆ ਸ਼ੇਰ ਖੋਵੇ ਲਿਆ ਸੀ ਕਹਿਣਾ ਸ਼ੇਰ ਨਾ ਦਰਜੀ ਪਸ਼ਤੋ ਵਾਲੂ ਆਇਆ ਜਾ
2: ਪਸ਼ਤੋ ਵਾਲੂ ਏ ਮਾ
0: ਉਹ ਆਇਆ ਕੁਛ ਅਖਲਾਕ ਪਧੇਰੇ ਚੀ ਦਾਸ ਨਹੀਂ ਚੇ ਉਹ ਤੇ ਬੋਤੇ ਨੇ ਹੁਆ
2: ਸ਼ੇਰ ਭਾਈ ਚੇ ਆਦ ਬਸਾਤੇ ਗੋਰੇ
0: ਹਾਂ ਖਿਆਲ ਢੇਰ ਕਵਾ
2: ਖਿਆਲ ਕੋ ਮਾ ਵਾਲੇ ਮਾ ਤਾਂ ਪਤਾ ਦਾ ਕਰਨਾ ਚੇ ਦਾ ਵੀਡੀਓ ਦਾ
0: ਆ ਚਾ ਜਵਾ ਆ ਜਾ ਸ਼ੁਰੂ ਕਵਾ ਮੀ ਬਿਸਮਿਲਾ ਆਇਆ
2: ਦੁਆ
0: ਸਲਾਮ ਬਾ ਪੈਗਾਮ ਬਾ ਔਰ ਕਵੇ
2: ਸਾਦਿਕ
0: ਭਾਈ ਜਾਨ ਤਾ ਸਲਾਮ ਡੇਰਾ ਮਿਹਰਬਾਨੀ ਅਬਦੁੱਲਾ ਦੀ ਸਾਹਿਬ ਓਕੇ ਜੀ ਅਸਲਾਮ ਵਾਲੇਕੁਮ ਬਿਲਕੁਲ ਦਾ ਮੁਜਾ ਅਬਦੁੱਲਾ ਦੀ ਸਾਹਿਬ ਚਿਕਮ ਮੁਸ਼ਤਾ ਹਰ ਪ੍ਰੋਗਰਾਮ 'ਚ ਕਾਲ ਕਈ ਅਮੁਸ਼ ਪ੍ਰੋਗਰਾਮੋਨਾ ਔਰ ਪ੍ਰੋਗਰਾਮੋ 'ਚ ਡੇਰ ਜ਼ਬਰਦਸਤ ਖੁੰਦਾਵਰ ਮਜ਼ੇਦਾਰ ਖਬਰੇ ਕਈ ਬਲ ਕਾਲਰ ਬਗੋਰ ਜੀ ਚਿਮੁਰ ਸਰਦਾ ਕਾਲ ਪਲੀ ਕੇ ਬਲ ਕਾਲਰ ਚੌਕ ਤੇ ਜੀ ਉਹਦਾ ਕੰਮ ਜੀ ਅਸਲਾਮ ਵਾਲੇਕੁਮ
3: ਵਾਲੇਕੁਮ ਸਲਾਮ ਉਮਰ ਦਾਊਦ ਸਾਹਿਬ ਚਾਲ ਦਾ ਸ਼ੇ ਜੋੜੇ ਰੋਗੇ
0: ਖੇਰ ਦਾ ਜੀ ਤਾਸੋ ਸ਼ੋਇਰਤ ਖਰੀਅਤ ਤਾ ਚੋ ਖਬਰੇ ਕਉ ਜੀ ਉਹਦਾ ਕੰਮ ਜੀ ਪ੍ਰੋਗਰਾਮ ਚ ਪਖੇਰ ਅਗਲੇ ਖੁਸ਼ ਆਮਦੀਦ ਵਾਯੂ ਚਰੰਗਾ ਸ਼ਯੋ ਜੀ ਸਿਹਤ ਮੁਸ਼ਦਾ
3: ਅਲਹਮਦੁਲਿਲਾ

O que se acha? Hoje que nem se quer que das, hoje que nem se zoom que se quer number rash e se or. Abhi acha porque se caro não piste que não estou a fazer tu você. Sam sur sari la kharab ki kene wa sari chikum de kinale program shi shuru shi kala kitik nikale shuru ashi kene nubya nubya chikum de kene chudu jida so gum jida masar se rawani subhar hal se ਦਬ ਕੇ ਨਜ਼ੀ ਖਾਂ ਦਬ ਕੇ ਰੂਸੀ ਸੀ ਸੁਭਾਰ ਰਲ ਸੀ ਅਵਰਦਨ ਕੋ ਨੋਟੇਨਸ਼ਨ ਕਾਸਮੈਟਿਕਸ ਵਾਕਸਨ ਪ੍ਰੋਗਰਾਮ ਸ਼ੁਰੂ ਦੇ ਸੀ ਜ਼ਾਨ ਖਲੇ ਕਵਲੇ ਸੀ ਜ਼ਾਨ ਖੈਸੇ ਕਵਲੇ ਸੀ ਸਬਬ ਇਹ ਦਾ ਨਾ ਵੀ ਆਇਆ ਕਿ ਨਾ ਚਗੁਰ ਨਜ਼ਮਾਨ ਮੇ ਦਸ ਮਤ ਵੇਲ ਇਨ ਉਸ ਚ ਪੂਰਾ ਨੋਟੇਨਸ਼ਨ ਪ੍ਰੋਡਕਟ ਸਿਕਮ ਕਨ ਵਿਟਾਮਿਨ ਸੀ ਵਿਟਾਮਿਨ ਸੀ ਫੇਸ ਵਾਸ਼ ਸਿਕਮ ਕਨ ਖਮਿਲਾ ਵਿਸ਼ੇ ਸ਼ਾਦ ਬਿਲਕੁਲ ਜੀ ਦੀ ਵਿਸ਼ ਵਿਟਾਮਿਨ ਸੀ ਫੇਸ ਵਾਸ਼ ਚਗਮ ਦੇ ਕਨ ਬਿਲਕੁਲ ਸੀ ਕਮਿੰਗ ਸੂਨ ਹਾਂ ਜੀ ਦਿਰ ਜ਼ਰਦ ਜੀ ਚਰ ਓਵਰ ਅਸੀ ਸ਼ੀ ਨਬਿਆ ਬੱਚ ਕਮ ਦੇ ਕਨ ਤਾਸੂ ਤਾਸੂ ਸੀ ਮਲਾ ਵੇ ਸੀ ਜਮਾ ਖੋਇੰਦ ਬੀ ਸੀ ਮਲਾ ਦੀ ਮੁਰੂਣ ਬੀ ਸੀ ਮਲਾ ਜੀ ਖੁੰਦਰ ਮਜ਼ੀਦ ਬਤਿਨ ਓਖਲੀ ਸੀ ਸੁਬਾਹ ਬਿਲਕੁਲ ਸੀ ਕਮਿੰਗ ਸੂਨ ਹਾਂ ਦਿਰ ਜ਼ਰਦ ਜੀ ਅਸੀ ਮੁਸ਼ਾ ਦ ਨੋਟੇਨਸ਼ਨ ਕਾਸਮੈਟਿਕਸ ਪਾਕਿਸਤਾਨ ਵਿਟਾਮਿਨ ਸੀ ਫੇਸ ਵਾਸ਼ ਸ਼ਹਿਰ ਰੋਂਦ ਸੀ ਸੀ ਮਲਾ ਕੇ ਸ਼ਾ ਖੁੰਦਰ ਮਜ਼ੀਦ ਨ ਵਾਖਲੀ ਸੀ ਔਰ ਅਸੀ ਕਮ ਦੇ ਕਨ ਮੁਰੂਣ ਜਮਾ ਖੋਇੰਦ ਜਮਾ ਮੈਂ ਦੇ ਜਮਾ ਰੋਰੀਆਂ ਟੋਲੀ ਸੀ ਮਲੋ ਲੇ ਜਮਾ ਖੁਰਸੀ ਜਮਾ ਖੁਰਿਆਂ ਟੋਲੀ ਸੀ ਮਲੋ ਲੇ ਸ਼ੇਸ਼ਾ ਦੋ ਏ ਜਮਾ ਖੋਇੰਦ ਸਰੰਗੇ ਸ਼ੀ ਜੂੜੀ ਬਰਬਾਰ ਸੀ ਆਪੀ ਗਾਨ ਮਮੀ ਗਾਨ ਚਿਚੀ ਗਾਨੋ ਸਰੰਗੇ ਚਾਲ ਸ਼ਖੂ ਯੂ ਕਨ ਵਖਤੋਂ ਨੂੰ ਮੇਜ ਜੂਨ ਮੁਸ਼ੀ ਦਿਕੇ ਨਾ ਹਾਂ ਮਰਵਤਾ ਨੂੰ ਕੁੰਡਿਆ ਨੂੰ ਚਰੰਗਾ ਚਰੰਗਾ ਸਲੇ ਅੱਜ ਕੰਮ ਦੇਖੇ ਨਾ ਚਰੰਗਾ ਪ੍ਰੋਡਕਟ ਇਸ ਮਲਵੇ ਕੇ ਨਾ ਅੱਜ ਕੰਮ ਦੇਖੇ ਨਾ ਬੋਸੇ ਖਬੋਲੀ ਸਲੀ ਹੋਣੀ ਹੈ ਕੇ ਨਾ ਹਾਂ ਅੱਜ ਖਬੋਲੀ ਸਲੀ ਵੇ ਕੇ ਨਾ ਸੇ ਯੋ ਮਤਬ ਯਾ ਹੈ ਸ਼ਾ ਚ ਮੁਝਾ ਖਬੋਲੀ ਸਲੀ ਉਸ ਠੀਕ ਤੋ ਕੇ ਨਾ ਅੱਜ ਕੇ ਨਾ ਤੁਸ ਖਬੋਲੀ ਸੇ ਅੱਜ ਚਾਹ ਲਰੋ ਗਲੇ ਸੀ ਹਾਂ ਬਿਲਕੁਲ ਜੀ ਵਿਸ਼ੇ ਹਾਂ ਮਸੂਦਾਨੋ ਬਰਕਿਆਨੋ ਗੋਂਡਿਆਨੋ ਅਦੇ ਨੇ ਲਵਾ ਸੀ ਬਰਕਿਆਨੋ ਨਾ ਇਲਵਾ ਚਿਕਮ ਦੇ ਕਹਿੰਦੇ ਗੰਡਪੂਰੋ ਚਿਕਮ ਦੇ ਕਹਿੰਦੇ ਅਬਦੁਲ ਹਾਦੀ ਸੜਾਵਾ ਸ਼ੇ ਸਰੰਗ ਚੱਲਦਾ ਸ਼ੇ ਜੂੜੀ ਬਰਬਾਰ ਸੀ ਵਕਤੋਂ ਨੇ ਮੇਰੀ ਸੁਜੂਨ ਖੁਸ਼ ਦਿਖਾ ਨਾ ਔਰ ਵਕਤ ਤੇਰੀ ਇਸ਼ਾਰਾ ਵੋ ਨਾ ਦੋ ਅਦੇ ਨੇ ਲਵਾ ਸੀ ਮੇਰੇ ਜਬ ਖਾਨ ਸਾਹਿਬ ਸਰੰਗੇ ਸ਼ੇ ਸੀ ਲੋਨੇ ਕੇ ਲਈ ਵੀ ਝਟਕੇ ਕੇ ਨਾ ਔਰ ਦਿਮਿਸ਼ ਪ੍ਰੋਡਕਟਸ ਹਾਲ ਹੋਲੇ ਕੇ ਨਾ ਹੋਲੇ ਸੀ ਇੱਥੇ ਵੀ ਆ ਗਏ ਨਾ ਔਰ ਬਰਕੀ ਸਾਹਿਬ ਸਰੰਗ ਚੱਲਦਾ ਸੀ ਜਮਾ ਖੋਇੰਦ ਲਾ ਨੋਟੇਨਸ਼ਨ ਪ੍ਰੋਡਕਟਸ ਅਵੇਲੇਬਲ ਕਿਹੜੀ ਕਹਿੰਦੇ ਸੀ ਹਾਂ ਅੱਛਾ ਜੀ ਨੰਦਰ ਲਈ ਖੁਦ ਖਾਂਦਾ ਖਬਰ ਕੋ ਮੈਂ ਸਹੀ ਦੇ ਸੀ ਨੰਦਾ ਤਾਂ ਯੂ ਮੈਸੇਜ ਰਗਲੇ ਹੋ ਕਹਿੰਦੇ ਸੀ ਯੂ ਮੈਸੇਜ ਰਗਲੇ ਹੋ ਸੀ ਰੋਡੀ ਰਜਤ ਮੈਂ ਤਾਂ ਖਾਂਦੀ ਲਈ ਕਹਿੰਦਾ ਉਮਰ ਦੋ ਸੇ ਬਰੋਸਰ ਡਾਕਟਰ ਸੇ ਬਰੋਸਰ ਸੀ ਸੁਬਾਹ ਜੀ ਯੋ ਖੁਰ ਜ਼ਮਾ ਮਤ ਮੈਸੇਜ ਕਰਿਓ ਕਹਿੰਦਾ ਸੀ ਦਸ ਮਾ ਸ਼ਾਮ ਟਾਈਮ ਸੇ ਵੀ ਨਜ਼ਮਾਨ ਬਈ ਅਸੀਂ ਕਮ ਦੇ ਕਹਿੰਦਾ ਤਾਂ ਤਮਾ ਯੋ ਮਖ ਕੀ ਮੈਸੇਜ ਕਰਿਓ ਕਹਿੰਦਾ ਕਾਲ 2025 ਸੇ ਹਾਂ 2025 ਕੀ ਸਟਾਰਟ ਕੀਤਾ ਤਾਂ ਮੈਂ ਯੋ ਮੈਸੇਜ ਕਰਾਂ ਮੈਂ ਅਸੀਂ ਕਮ ਦੇ ਕਹਿੰਦਾ ਇਸ਼ੇ ਤਾਂ ਤੱਕ ਨਾ ਮੈਂ ਗਲਤ ਮੈਸੇਜ ਕਰਾਂ ਉਸੇ ਦੇ ਅਸੀਂ ਅਵੇ ਚੀਜ਼ ਤਾਂ ਨਾ ਮਫੀ ਗੁਣਾ ਔਰ ਪਰੋਂ ਚਿਕਮ ਦੇ ਕਹਿੰਦਾ ਡੇਰੇ ਸਖਤ ਗਰਮੀ ਹੋਏ ਪਰ ਮੁਸ਼ਕ ਮੈਂ ਤਿਰਸ਼ਾ ਹੋਇਦਾ ਅਗਰ ਮੈਂ ਪਵਜੇ ਉਸ ਨਾ ਚ ਮੁਸ਼ ਮੜਾ ਸ਼ੁਕਨ ਹਤਾ ਨਾ ਜ ਮਫੀ ਗੁੜਾ ਅੜੀ ਜਿਉਤ ਮੈਂ ਚਿਕਮ ਦੇ ਕਰਾਂ ਮੈਸੇਜ ਦਖਦੇ ਲਈ ਮੈਂ ਦਾਉ ਗਰੇ ਕਹਿੰਦਾ ਚੇ ਮਾਸ਼ਾਅੱਲਾ ਅਸੀਂ ਚਿਕਮ ਦੇ ਗਮੇ ਗਰਮੇ ਪਹਲ ਕੋ ਤੂ ਵੀ ਹੋਈ ਸਲੇ ਸ਼ਾ ਚਿਕਮ ਦੇ ਕਹਿੰਦਾ ਤੂ ਵੀ ਪੋਏ ਅਸਲੇ ਅਵੇ ਸਿਹਾਰਾ ਬਈ ਜਾਣਾ ਅਸੇ ਤਾਂ ਨਾ ਮੁਫੀ ਗੋੜ ਕਹਿੰਦਾ ਆਮੇ ਪੋ ਮੈਸੇਜ ਮੈਂ ਖਫਾ ਸ਼ਾ ਆਵੇ ਅਤਾ ਤਾਂ ਮੈਂ 2025 ਕੇ ਮੈਸੇਜ ਕਰਾਇਆ ਵਾ ਅੱਜ ਕਹਤਾ ਪੋ ਖਫਾ ਸ਼ਾ ਆਵੇ ਰਜ਼ਮ ਮਫੀ ਗੋੜਾ ਅੱਜ ਕਹਿੰਦੇ ਕਹਿੰਦਾ ਪਰੁਣ ਗਰਮੀ ਮੁਸ਼ ਪਕੂਰ ਮਦੀ ਤੇ ਰਸ਼ਾ ਵੀ ਦਸਾਂ ਕਿਆ ਮਤ ਵਗੈਰ ਮੈਂ ਜ਼ਬਰਦਸਤ ਜ਼ਬਰਦਸਤ ਸ਼ੇਰ ਖਾ ਰਿਕਸ਼ਲੇ ਸੀ ਅੱਛਾ ਜੀ ਗੁਰਗਲਾ ਵਰੀ ਤੁਨ ਕੋ ਰਾਈਸ ਆਫ ਫੇਸ ਵਾਸ਼ ਨੋਟੇਨਸ਼ਨ ਕਾਸਮੈਟਿਕਸ ਪਾਕਿਸਤਾਨ ਹਰ ਖਸਲੇ ਸ਼ੇ ਸਿਮਲ ਵਾਲੇ ਸ਼ੇ ਬਿਲਕੁਲ ਸੀ ਮੇਲਾਵੀ ਸ਼ਿਪ ਮਾਰਕੀਟ ਸੀ ਲੋਟ ਸ਼ੈ ਰੋਇ ਖਲੇ ਸੀ ਲੋਟ ਇਨਸ਼ਨ ਕਾਸਮੈਟਿਕਸ ਪਾਕਿਸਤਾਨ ਰਾਈਸ ਵਿਸਵਾਨ ਸੁਖਤੇ ਹਦੀ ਮੋ ਪ੍ਰੋਡਕਟ ਸੀ ਮਲੇ ਮੋ ਤੋ ਬਿਲਕੁਲ ਜੀ ਆਇਆ ਕਨ ਚਬਈ ਜਾਨ ਮੋ ਰਹਿ ਸਦਾ ਅਚਾਨਕ ਵਿਰਖ ਸੀ ਕਨ ਬਿਲਕੁਲ ਜੀ ਦਾ ਦਰਗ ਵੇਲੇ ਹਿਸ ਜ਼ਰੂਰਤ ਨਿਸ਼ਤਾ ਹਾ ਚਨ ਮੋ ਵਿਰਖ ਸੀ ਡੋਂਟ ਵਰੀ ਜ਼ਤਾ ਸਮ ਵਿਲ ਦੀ ਗਨ ਚੇ ਚੇ ਸੁਖ ਜਿਲ ਤਖ ਨਾ ਪੋਸਕ ਲਮ ਵਿਰਖ ਸੀ ਇਰਾਦਾ ਮੁਕੜੀ ਮਤ ਵੇਲੇ ਸ਼ਬੇ ਜਾਨਾ ਰਖਸ ਮਨਦ ਖੋ ਇਰਾਦਾ ਮਕੜੀ ਦੇ ਚਰੋ ਖੋਲਾ ਬੇਸ਼ਾ ਦੇ ਮਖ ਸ਼ਲਾ ਦੀ ਪੁਰਾ ਜ਼ਕ ਜੀ ਦੇ ਮੁਕਮ ਹੋ ਪ੍ਰੋਡਕਟ ਸੀ ਸੀ ਅਲਹਮਦੁਲਿਲਾ ਸੀ ਸਮ ਅਲਹਮਦੁਲਿਲਾ ਸੀ ਅੱਲਾ ਗਵਾ ਦੇ ਸੀ ਜੇ ਜ਼ਕ ਕਲ ਹੋ ਪ੍ਰੋਗਰਾਮ ਸ਼ੇ ਦਸ ਖਬਰ ਹੈ ਨਾ ਕੋ ਚੇ ਲਕ ਦਾ ਸੀ ਯਾ ਦਾ ਸੀ ਬਦਵੀ ਰੋਜ਼ ਕਿ ਤੁਸ ਮਖ ਸਪਿਨ ਕਿ ਯਾ ਬਦਰੀ ਰੋਜ਼ ਕਿ ਸਪਿਨ ਕਿ ਜ਼ਕ ਚੀ ਦਾ ਨਕ ਕਬੀ ਕਨ ਜ਼ਦਾ ਸੇ ਨਸ਼ਾ ਕਵਲ ਹੈ ਕਿ ਤੁਸ ਜ਼ੋ ਹੋਏ ਹੈ ਸੇ ਅਲਕ ਤਾਸ ਪੋ ਖਬਰ ਹੈ ਬੰਦੇ ਲੈ ਸੋਚ ਕਵੈ ਕਿ ਅਬ ਲਿਗਰ ਖਬ ਮੋਲੀ ਸੇ ਖਬਰ ਆ ਅਜ ਕਮ ਨੰ ਕਨ ਬੈ ਬੈ ਮਕ ਕਵੈ ਕਨ ਸ਼ਨੇ ਗੁਚੇ ਦੇ ਟਿਕ ਲੈਸ਼ ਪੋ ਖਬਰ ਹੈ ਬੰਦੇ ਸੋਚ ਕਵੈ ਜ਼ਦੀ ਤੇ ਦਾਮੀ ਆਏ ਕਨ ਚਮੁਸ਼ ਨੋ ਟੈਨਸ਼ਨ ਕਾਸਮੈਟਿਕਸ ਪਾਕਿਸਤਾਨ ਸੇ ਕਮ ਪ੍ਰੋਡਕਟਸ ਸੀ ਅਗਰ ਪੋ ਯੂ ਆਰ ਐਸ ਕਿ ਮਖ ਨਕ ਸ਼ਲਾਈ ਕਿ ਬਦਵੀ ਬ੍ਰਿਜ ਕਿ ਮਖ ਨਕ ਸ਼ਲਾਈ ਕਿ ਯੂ ਡਬ ਬੀ ਸੇ ਮਲਵਾ ਯਾ ਬਦਵੀ ਡਬੀ ਸੇ ਮਲਵਾ ਯਾ ਬਤੂ ਸੇ ਮਖ ਸ਼ਲਾਈ ਕਿ ਸ਼ਾ ਪਦੀ ਕਿ ਸਟੀਰਾਈ ਨਸ਼ਤਾ ਪਦੀ ਕਿ ਤੇ ਜ਼ਬੀਅਤ ਨਸ਼ਤਾ
چې کوم شي کې سټیرایډ نه وي په کوم شي کې تیزابیت نه وي نو هغه داسې زر چې کوم دی کنه مخ نه کوشلی کوي شاد او چې کوم دی کنه دا نیچرل دی هومیوپیتک دی او چې کوم ده دا بل شي سملاوي هغه نه بعد تاسو مخ ته کوشل عادر کوي حیسونه بدر کوي چې کله دې سیروخ لې استعمال کې بیا به تاسو پاته لګي شي یو ډبې یو ډبې استعمال کې سي اور بل خبره دا کوم سم هر پروګرام کې دا خبره کوم ګور کز دا یې غنا چې پسلو شي سلو خو اندو استعمال کړي دي او ټول لې ریزلټ ورکړه دا ټول لې خلا ورکړه دا بزاس دروغ یې سب یې دروغ یې زکا زدا خبره کوم چې پسلو کې ما دوا کم سلو خو اندو ته مې ریزلټ ورکړي د دوه خو اندو ته به نه ورکړي هغه ته بیوټي کریم بدل کی فرمولې دی ولګي فرمولې کې لګي بدل لګي سي اور ګولډ رواخلې سي نو ټینشن ګولډ کریم دی رواخلې خدا یو خبر ہے کون سی 100% یو اللہ دشا 100% کم یو اللہ پر دامش سو کی سی خبر ہے سی زدا نہیں سی مڑ بس ہر شڑے رخلی کنا شڑیلا چکم دے کنا سش دی سی ریزلٹ ور کڑے چلا بو بیوٹی ور کڑے چلا بو فارمولا کریم ور کڑے چلا بو گولڈ کریم ور کڑے سی یو کریم تو استعمال کو فرق نہ ہوش نو بالکل سی بل بدل کے شاد نو ان شاء اللہ اکشلی مزید ریزلٹ چکم دا پتو سملا ایش روای خلی استعمال کے سی گل گلاوری تو عمر بھائی بس میری عمر کاسمیٹکس پاکستان کا نا عمر بھائی چکم دیمو خوش چکم دا ورور دے سی دیمو مشر دے سی دا نوٹینشن کاسمیٹکس پاکستان چکم اونر دے سی سی او دے سی اگر ہمیشہ دے بر غریب کوشش کرے سی جس عمر بہتری روسی پتی پروڈکٹس کی رو ولی شان شپ اور زلے گیا دے سی انشاءاللہ چکم نو دیمو شمار رسی کنا اگے بد غین ریسر ہس یوت وی غین بہز یوت وی کوشش دا پکی کیسی جے ہر دے مت دی کم پیسے بود شی مت دی کم گھٹلی بود شی او یو خبر او اورے سی دا سینے دے سی کہ لک زلا گیا ہے کہ رنچ پروگرام کو دین الواز عمر بہ لگیا دا کاسمیٹکس تو یو روی سی او دین الواز ضربت خانی خرسوی لک دا ٹول دے خدا پر روز بندی لگے بالکل نہ سی دا ٹول چگم دے کہ نا مجھ خپل خپل فائدے تلا گیا ہو سی خدا ہت سی صرف دانا سی چے زخ خپل فائدے تلا گیا عمر بہ خپل فائدے تلا گیا دا ضربت خانی سی خپل فائدے تلا گیا دا سی نہ نہ نہ دا سینے دے سی ودی کہ مش چگم دے کہ نا دا یو گن چے چگور دی مش فیند تا دی مش ورون تا ریزلٹ ملا ہو سی کچری پنو ٹینشن کاسمیٹکس پاکستان کې چکم دکنه عمر بیسه کوي چې ریزلټ پښینا اچي صحیح دي سي تاسو بلور شي یوزل به مپ خولې مده ای موش بیوټی کریم یا د موش رایس فیس واش یا د موش خربلال روخ لای چې نو ټینشن ولا کنه نو بیا به تاسو نه روخ ولای کنه ځکه چې یوزل مو خبره ومن لا دوا زل مو منل درې سل مو منل چې په دې کې ریزلټ وی په دې کې خوشاله وي بیا به تاسو روخ ولای بیا که زه تیان شم ما روخ ولای اته زه تاسو سې کنه چې بیا به روخ ولای ځکه چې ریزلټ دې سي کوم دغه وجه دا چې عمر به کوشش کوي چې سمرا زوت ریزلټ وی پکې اپ کې واشي هغه چې ګورا یو شي کې چې کوم کوشش دا کی چې نو ټینشن سمره پروډکټ سی پي کې ریزلټ چې پي کې خلای چې هغه کې چې کوم دا کنه هغه کې جان نه چې شادو تاسو ها سمره دې مش فین دي دې مش ورونا دي ټول ته پیغام دي چې نو ټینشن کاسمیټکس واګه سره مینه اوګه کغواړي ما سره مینه اوګه کغواړي خپل ورو سره خپل بای جان سره مینه اوګه نو بیا نو ټینشن کاسمیټکس واګه سره مینه اوګه اسخار کوي ستمګر نه دیشا نغما سی وای کنه ستمګر ستمګر نو بیا ماته پته ولګی زما خویندې زما رونه چې کوم نه ستمګر نه دی بلکې پروډکټ سره اخلي چې استعمال وای شا